ਤੁਸੀਂ ਪਹਿਲਾਂ ਹੀ ਦੇ ਦੂ ਵਾਰਨਿੰਗ ਪਾਰਟੀ ਚੱਲੇ ਗਿੱਟ ਸੈਕਸ ਇਨ ਦ ਮਾਰਨਿੰਗ ਜੀ ਭਰ ਕੇ ਨੱਚ ਲਵੇ ਵੀ ਨੱਚ ਨੱਚ ਕੇ ਤੋੜ ਦੇ ਸੈਂਡਲ ਆਂਟੀ ਪੁਲਿਸ ਬੁਲਾ ਲੇਗੀ ਤੋ

0: ਡਾਂਸ ਨਹੀਂ ਕਰਨਾ ਵੋ ਜਾ ਕੇ ਆਪਣੀ ਭੈਂਸ ਚਰਾਏ।
1: ਅਰੇ ਅਭੀ ਤੋ ਪਾਰਟੀ ਸ਼ੁਰੂ ਹੋਈ ਹੈ।